ਪਿੱਛੇ ਪਾਛੇ ਇਤਨੇ ਨਾ ਫਿਰੇ ਜਿਤਨੇ ਤੇਰੇ ਪਿੱਛੇ ਭਟਕ ਰਹੇ ਹੈ। ਲਾ ਕੇ ਛਾਤੀ ਕੇ ਕਹਿ ਦੇਣਾ ਆਈ ਲਵ ਯੂ, ਛੋਰੇ ਤੇਰੇ ਕੇ ਸਾਹ ਸਟਕ ਰਹੇ ਹੈ।